0: ਵੋਟ ਥੋਟਾਇਆ
1: ਹਾਂਜੀ ਪਰਸਨਲੀ
0: ਗਿੱਟੀਆਂ ਮੇਰੇ ਵੋਟ ਥੋਟਾਇਆ
1: ਓਕੇ ਜੀ ਪੋਸਟ ਕੋ ਲਾਈਕ ਔਰ ਸ਼ੇਅਰ ਕਰਦੇ ਰਹੀਏ ਏਐਮ ਅਨਸਾਰੀ ਹਮਾਰੇ ਸਾਥ ਹੈ ਅਨਸਾਰੀ ਸਾਹਿਬ ਕਹਤੇ ਸਲਾਮ ਹਾਊ ਆਰ ਯੂ ਆਲ ਵੈਲਕਮ ਜੀ ਆਇਆ ਨੂੰ ਆਪਕੋ ਵੀ ਖੁਸ਼ ਆਮਦੀਦ ਕਹਤੇ ਹੈ ਔਰ ਮਹਿਰ ਇਰਫਾਨ ਸਿਆਲ ਸਾਹਿਬ ਹਮਾਰੇ ਸਾਥ ਮੌਜੂਦ ਹੈ ਗ੍ਰੇਟ ਹੋਸਟਿੰਗ ਮੇ ਮਾਰ ਰਹੇ ਥੈਂਕ ਯੂ ਸੋ ਮਚ ਸਰ ਔਰ ਅਸ਼ੋਕ ਕੁਮਾਰ ਹਮਾਰੇ ਸਾਥ ਮੌਜੂਦ ਹੈ ਦਿੱਲੀ ਸੇ ਆਪ ਹਮੇ ਸੁਣ ਰਹੇ ਹੈ ਖੁਸ਼ ਆਮਦੀਦ ਔਰ ਯੇ ਹੈ ਸਾਜਿਦ ਹੁਸੈਨ ਸੂਮਰੋ ਵਾਲੇਕੁਮ ਅਸਲਾਮ ਜੀ ਵਾਲੇਕੁਮ ਅਸਲਾਮ ਆਪਕੋ ਵੈਲਕਮ ਕਹਾ ਜਾਤਾ ਹੈ ਕਿਸ਼ੋਰ ਭਾਈ ਕਹਤੇ ਟਾਪਿਕ ਬਤਾ ਦਿਆ ਹੈ ਲੇਕਿਨ ਅੰਧੇਰੇ ਕੀ ਵਜ੍ਹਾ ਸੇ ਆਪਕੋ ਨਜ਼ਰ ਨਹੀਂ ਆਏਗਾ ਇਸ ਲਈ ਰੋਸ਼ਨੀ ਮੇ ਲੈ ਜਾਓ ਸਹੀਆ ਬਾਬਾ ਅੱਛਾ ਮੌਲਾਈ ਮੁਜਾਹਿਦ ਤਵਾਂ ਗਾਣੇ ਦੀ ਫਰਮਾਇਸ਼ ਕਈ ਠੀਕਾ ਹਲਾਣ ਦੀ ਕੋਸ਼ਿਸ਼ ਕਰਨਾ ਸੀ ਏਐਮ ਅਨਸਾਰੀ ਕਹਤੇ ਹੈ ਟਾਪਿਕ ਪਰ ਨੀਚੇ ਦਰਖਤੋਂ ਕੀ ਵਜ੍ਹਾ ਸੇ ਅੰਧੇਰਾ ਹੈ ਲੇਕਿਨ ਉਪਰ ਸੇ ਬੜੇ ਖੰਭੇ ਚਾਈਨਾ ਵਾਲੋ ਕੇ ਸੋਲਰ ਕੇ ਲਗੇ ਹੋਏ ਹੈ ਤੋ ਜਿਸ ਕੀ ਵਜ੍ਹਾ ਸੇ ਰੋਸ਼ਨੀ ਵੀ ਹੈ ਔਰ ਅੰਧੇਰਾ ਵੀ ਹੈ ਓਕੇ ਆਪਨੇ ਆਂਸਰ ਦਿਆ ਹੈ ਜੋ ਕਿ ਸਹੀ ਆ ਸਹੀ ਆ ਤਾਂ ਜਵਾਬ ਦੀਦਾ ਵਜੋ ਮਾਂ ਤਾਂਖੇ ਲਾਸਟ ਮੇ ਬੁਧਾਈਦਮ ਤੈਨਾਂ ਜੋ ਜਵਾਬ ਛਾਓ ਪਾਗਲਪੰਥੀ ਮੇ ਆਪਣਾ ਹੀ ਮਜ਼ਾ ਹੈ ਮਾਨਤੇ ਹੈ ਨਹੀਂ ਮਾਨਤੇ ਨਾ ਮਾਨੇ